ਪਾਣੀ ਕੋ ਬਚਾਓ ਵੀ ਅਗਰ ਆਪਾਂ ਕਰ ਰੱਖਾਂ ਤਾਂ ਆਪਾਂ ਆਉਣ ਵਾਲਾ ਭਵਿਸ਼ ਨੇ ਸੁਧਾਰ ਰੱਖਾਂ ਤਾਂ ਇਹ ਚੀਜ਼ ਕੋ ਵੀ ਆਪਾਂ ਨੇ ਧਿਆਨ ਰੱਖਣਾ ਤਾਂ ਆਹ ਬਾਤ ਤੋਂ ਹੀ ਸੰਗ੍ਰਹਾਲਿਆ ਦਿਵਸ ਔਰ ਪਾਣੀ ਕੀ ਬਚਤ ਔਰ ਆਪਾਂ ਕੀ ਜੀ ਕੀ ਚੀਜ਼ਾਂ ਕੰਮ ਕੀਏ ਮੈਂ ਕਿ ਆਪਾਂ ਸੁਰੱਖਿਆ ਧਿਆਨ ਰੱਖਾਂ ਇੱਕ ਬਾਤ ਆਪਾਂ ਔਰ ਕਰਾਂ ਵੈਕਲਪਿਕ ਕ੍ਰਸੀ ਪਦਤੀਆਂ ਯਾਨੀ ਕਿ ਟਿਕਾਊ ਖੇਤੀ ਕੀ ਔਰ ਇੱਕ ਕਦਮ ਆਪਾਂ ਨੂੰ ਹੋਣਾ ਚਾਹੀਦਾ ਦੇਖੋ ਭਾਇਆ ਆਜ ਆਮਾ ਕੀ ਵਾਰਤਾ ਹੈ ਜੀ ਕੀ ਹੈ ਵੈਕਲਪਿਕ ਕ੍ਰਸੀ ਪਦਤੀਆਂ ਮਤਲਬ ਬਾਤਚੀਤ ਕਰਨ ਕੀ ਤੋ ਦੇਖੋ ਭਾਈ ਆਪਾਂ ਕੋਲ ਦੇਸ਼ ਹੈ ਜੀ ਕ੍ਰਸੀ ਪ੍ਰਧਾਨ ਦੇਸ਼ ਹੈ ਅਧਿਕਾਂਸ਼ ਆਬਾਦੀ ਖੇਤੀ ਮਾਤ ਨਿਰਭਰ ਕਰੇ ਔਰ ਪਿਛਲਾ ਕੁਛ ਵਰਸਾਂ ਰਸਾਇਣਿਕ ਖੇਤੀ ਕੇ ਕਾਰਨ ਉਤਪਾਦਨ ਤੋਂ ਵਧਣ ਲੱਗਿਓ ਲੇਕਿਨ ਇੱਕ ਦੁਸ਼ਪ੍ਰਭਾਵ ਬਹੁਤ ਖਰਾਬ ਹੋਇਓ ਮਿੱਟੀ ਕੀ ਉਰਵਰਾ ਸ਼ਕਤੀ ਕਮ ਹੋਣ ਲੱਗ ਗਈ ਜਲ ਸਤਰ ਨੀਚੇ ਜਾਣ ਲੱਗ ਗਿਓ ਖੇਤੀ ਕੀ ਲਾਗਤ ਵਧਣ ਲੱਗ ਗਈ ਕਿਸਾਨਾਂ ਕੀ ਆਏ ਕਮ ਹੋਣ ਲੱਗ ਗਈ ਯਾਨ ਕਾ ਸਮੇਂ ਮੈਂ ਵੈਕਲਪਿਕ ਕ੍ਰਸੀ ਪਦਤੀਆਂ ਆਪਾਂ ਨੇ ਅਪਣਾਉਣੀ ਪੜੀ ਜੀ ਕਿ ਆਪਾਂ ਨੇ ਨਈ ਆਸਾ ਲੈ ਰਹੀ ਔਰ ਕੁਝ ਆਪਾਂ ਕੀ ਆਮਦਨੀ ਵਧਾਈ ਵੈਕਲਪਿਕ ਕ੍ਰਸੀ ਪਦਤੀਆਂ ਖੇਤੀ ਕਰਨ ਕੀ ਐਸੀ ਪ੍ਰਣਾਲੀਆਂ ਹੈ ਜੋ ਪ੍ਰਾਕਿਰਤਿਕ ਸੰਸਾਧਨੋ ਕਾ ਸੰਤੁਲਿਤ ਉਪਯੋਗ ਕਰ ਪਰਿਆਵਰਣ ਸੁਰੱਖਿਅਤ ਰੱਖੇ ਔਰ ਕਮ ਲਾਗਤ ਮੈਂ ਅਧਿਕ ਲਾਭ ਦੇਵੇ ਜਾਨ ਆਪਾਂ ਬਾਤ ਕਰਿਆ ਕਰਨਾ ਰੋਜ਼ਾਨਾ ਜੈਵਿਕ ਖੇਤੀ ਆਹ ਵੀ ਇੱਕ ਜੈਵਿਕ ਖੇਤੀ ਵੀ ਵੈਕਲਪਿਕ ਖੇਤੀ ਕੇ ਰੂਪ ਮੈਂ ਵੈਕਲਪਿਕ ਕਾ ਮਤਲਬ ਯਾ ਕਈ ਤਰੀਕਾ ਅਨੇਕ ਤਰੀਕਾ ਜਿਗਾ ਆਪਾਂ ਕੀ ਕਰਾਂ ਅਲਟਰਨੇਟ ਬਦਲ ਪੁਰ ਕੋਈ ਕਰਾਂ ਤਾਂ ਖੇਤੀ ਪਹਿਲੀ ਪਰੰਪਰਾਗਤ ਰੂਪ ਨੂੰ ਕਰਤਾ ਹੁਣ ਜੈਵਿਕ ਖੇਤੀ ਵਿਗਿਆਨਿਕ ਖੇਤੀ ਹੂੰ ਆਧੁਨਿਕ ਖੇਤੀ ਹੂੰ ਜੁੜ ਪੁਰ ਅਗਰ ਆਪਾਂ ਕਰਾਂ ਰਸਾਇਣਿਕ ਉਰਵਰਕਾਂ ਜ਼ਹਿਰੀਲਾ ਕੀਟਨਾਸ਼ਕਾਂ ਦਾ ਉਪਯੋਗ ਨਹੀਂ ਕਰਾਂ ਇੱਕ ਇਸ ਸਥਾਨ ਮਤ ਹੈ ਜਾਂ ਪ੍ਰਾਚੀਨ ਆਪਾਂ ਗੋਬਰ ਕੀ ਖਾਦ ਤੋਂ ਕਰਤਾ ਹੀ ਆ ਹੁਣ ਵੀ ਮੈਂ ਕੈਂਚੂਆ ਕੀ ਕੰਪੋਸਟ ਖਾਦ ਵਰਮੇ ਕੰਪੋਸਟ ਖਾਦ ਹਰੀ ਖਾਦ ਜੈਵਿਕ ਉਰਵਰਕਾਂ ਕੋ ਉਪਯੋਗ ਅਗਰ ਆਪਾਂ ਕਰਨ ਪੁਰ ਮਿੱਟੀ ਕਮਾ ਤਾਂ ਛਿੜਕਾਓ ਕਰਾਂ ਫਸਲ ਬੋਇਆਂ ਪਹਿਲੇ ਛਿੜਕਾਓ ਜੈਵਿਕ ਮਿੱਟੀ ਕੋ ਕਰਾਂ ਜੈਵਿਕ ਤਰੀਕਾ ਖੇਤੀ ਕਰਾਂ ਤਾਂ ਆਪਾਂ ਕੀ ਖੇਤੀ ਫਸਲ ਇੱਕ ਦੋ ਸਾਲ ਭਲੇ ਕਮ ਹੋ ਅੱਗੇ ਜਾ ਰਹਾ ਆਪਾਂ ਕੀ ਖੇਤੀ ਚੋਖੀ ਹੋਈ ਨਿਰੋਗੀ ਫਸਲ ਪੈਦਾ ਹੋਈ ਔਰ ਖਾਣ ਮੈਂ ਵੀ ਸਵਾਦ ਵੀ ਕੋ ਬੜੀਆ ਰਹੀ ਔਰ ਬਿਮਾਰੀਆਂ ਵੀ ਕਮ ਫੈਲੇ ਜੈਵਿਕ ਖੇਤੀ ਕਾ ਮੁੱਖ ਲਾਭ ਹੋਇਆ ਕਰੇ ਮਿੱਟੀ ਕੀ ਉਰਵਰਕ ਸ਼ਕਤੀ ਬੜਾਵੇ ਉਤਪਾਦਨ ਗੁਣਵੱਤਾ ਬੜਾਵੇ ਸਵਾਸਥ੍ਯ ਕੇ ਲਈ ਸੁਰੱਖਿਅਤ ਹੋਵੇ ਕਮ ਲਾਗਤ ਹੋਣ ਲੱਗ ਜਾਵੇ ਔਰ ਪਰਿਆਵਰਣ ਪ੍ਰਦੂਸ਼ਣ ਵੀ ਕਮ ਹੋਵੇ ਇਹ ਤੀ ਚੀਜ਼ਾਂ ਮੈਂ ਤਾਂ ਆਪਾਂ ਖੇਤੀ ਵਾਸਤੇ ਵਿਸ਼ੇਸ਼ ਹੋਵੇ ਤਾਂ ਆਪਾਂ ਨੇ ਜੈਵਿਕ ਖੇਤੀ ਆਪਣਾ ਅਪਣਾ ਅਗਰ ਆਪਾਂ ਇਹ ਵੀ ਇੱਕ ਵੈਕਲਪਿਕ ਖੇਤੀ ਕੋ ਤਰੀਕਾ ਹੈ ਖੇਤੀ ਕਰਨ ਕੋ ਦੂਸਰਾ ਤਰੀਕਾ ਹੈ ਤਾਂ ਇਹਨਾਂ ਆਪਾਂ ਅਪਣਾਵਾਂ ਤਾਂ ਆਪਾਂ ਚੋਖੋ ਕਰ ਸਕਾਂ ਜੈਵਿਕ ਖੇਤੀ ਮੈਂ ਕਾਹੀਂ ਕਾਹੀਂ ਉਪਯੋਗ ਕਰਾਂ ਜਾਂ ਵਰਮੀ ਕੰਪੋਸਟ ਤਿਆਰ ਕਰਾਂ ਨਿਮਾਸਤਰ ਜਾਂ ਨਿੰਮ ਕਾ ਜੀਵਾਮ੍ਰਿਤ ਜੀਵ ਜੰਤੂਆਂ ਕਾ ਉਸ ਜਗ੍ਹਾ ਕੋਈ ਹੋਵੇ ਜਾਂ ਗੋਮੂਤਰ ਹੈ ਗੋਬਰ ਹੈ ਦਹੀਂ ਹੈ ਛਾਛ ਹੈ ਗੁੜ ਹੈ ਇਹ ਕੁਛ ਮਿਲਾਪਰਾਰ ਆਪਾਂ ਬਣਾਵਾਂ ਜੈਵਿਕ ਕੀਟਨਾਸ਼ਕਾਂ ਦਾ ਉਪਯੋਗ ਕਰਾਂ ਫਸਲ ਅਵਸ਼ੇਸ਼ਾਂ ਦਾ ਉਪਯੋਗ ਕਰਾਂ ਫਸਲ ਅਵਸ਼ੇਸ਼ ਮਤਲਬ ਫਸਲ ਬੋਇਆਂ ਬਾਅਦ ਮੈਂ ਇੱਕ ਤਾਂ ਆਪਾਂ ਗੰਗਾਨਗਰ ਸਾਈਡ ਮੈਂ ਰੱਖਿਆ ਚਾਵਲ ਉਜਾਣ ਪਰਾਲੀ ਨੂੰ ਬਾਲਣ ਲੱਗ ਗਿਆ ਦਿੱਲੀ ਸਾਈਡ ਮੈਂ ਖੂਬ ਕਹਿ ਬਈ ਬੜੇ ਵਾਯੂ ਪ੍ਰਦੂਸ਼ਣ ਜ਼ਿਆਦਾ ਹੋ ਗਿਆ ਤਾਂ ਆਪਾਂ ਅਗਰ ਫਸਲ ਅਵਸ਼ੇਸ਼ਾਂ ਜਲਣਾ ਸ਼ੁਰੂ ਕਰਦੇ ਹਾਂ ਤਾਂ ਦੂਹੋਂ ਆਪਾਂ ਕੋਲ ਪ੍ਰਦੂਸ਼ਣ ਗੁਣੋਂ ਫੈਲੇ ਔਰ ਅਗਰ ਬਈ ਫਸਲ ਅਵਸ਼ੇਸ਼ ਹੈ ਮੈਨੇ ਕਾਟ ਪਰਾਰ ਛੋਟਾ ਛੋਟਾ ਕਰ ਪਰਾਰ ਜਾਂ ਅਲੱਗ ਤਰੀਕਾ ਮੈਨੇ ਵਿਵਸਥਿਤ ਕਰ ਪਰਾਰ ਮੈਨੇ ਆਪਾਂ ਪਾਸੇ ਖੇਤ ਮੈਂ ਬਿਖਾਰ ਦੇਵਾਂ ਤਾਂ ਬੇ ਖਾਦ ਕੇ ਰੂਪ ਮੈਂ ਕੰਮ ਕਰਨ ਲੱਗ ਜਾਏ ਤਾਂ ਫਸਲ ਅਵਸ਼ੇਸ਼ਾਂ ਕੋ ਵਿਸ਼ੇਸ਼ ਕੰਮ ਆਪਾਂ ਕੋ ਜਾਂ ਪੇੜ ਪੌਦਾ ਕੀ ਪੱਤਿਆਂ ਹੈ ਸੁਕੀੜੀ ਪੜੀ ਰਹੇ ਨੀਚੇ ਪੇੜ ਪੌਦਾ ਕੀ ਟਹਿਨੀਆਂ ਹੈ ਔਰ ਕੋਈ ਵੀ ਲੱਕੜੀ ਹੈ ਜਾੜ ਜਾਂਕਰ ਹੈ ਤਾਂ ਮੈਂ ਕਹੂੰ ਆਪਾਂ ਅਗਰ ਜੈਵਿਕ ਖਾਦ ਕੇ ਸਾਥ ਮਿਲਾ ਖਾਦ ਕੇ ਰੂਪ ਮੈਂ ਉਪਯੋਗ ਕਰ ਲਵਾਂ ਤਾਂ ਫਸਲ ਅਵਸ਼ੇਸ਼ਾਂ ਕੋ ਪਛ ਉਪਯੋਗ ਕਰ ਪਰ ਮੈਨੂੰ ਖਾਦ ਕੇ ਰੂਪ ਮੈਂ ਵੀ ਪ੍ਰਾਪਤ ਕਰ ਸਕਾਂ ਉਹ ਵੀ ਇੱਕ ਜੈਵਿਕ ਖਾਦ ਬਣਾਉਣ ਮਾਇਨੇ ਬੜੀਆ ਹੈ ਅਬ ਵੈਕਲਪਿਕ ਖੇਤੀ ਮਾਇਨੇ ਪ੍ਰਾਕਿਰਤਿਕ ਖੇਤੀ ਵੀ ਆਵੇ ਪ੍ਰਾਕਿਰਤਿਕ ਖੇਤੀ ਹੈ ਜੀ ਆਜ ਕੇ ਕਿਸਾਨਾਂ ਦੇ ਬੀਜ ਲੋਕਪ੍ਰਿਯ ਹੈ ਇਹ ਖੇਤੀ ਮੈਂ ਉਪਲਬਧ ਸਥਾਨੀ ਸੰਸਾਧਨਾਂ ਕਾ ਉਪਯੋਗ ਹੈ ਜਾਂ ਗਾਏ ਕੋ ਗੋਬਰ ਹੈ ਔਰ ਗੋਮੂਤਰ ਹੈ ਇਵੇਂ ਬਣਿਆ ਗੋਲ ਕੋ ਉਪਯੋਗ ਕਰ ਪਰ ਖੇਤੀ ਕੇ ਮਾਇਨੇ ਵਿਸ਼ੇਸ਼ ਰੂਪ ਹੂੰ ਛਿੜਕਾਓ ਕਰੇ ਤੋ ਫਸਲਾਂ ਮੈਂ ਰੋਗ ਕਮ ਲੱਗੇ ਫਸਲ ਜ਼ਿਆਦਾ ਪੈਦਾ ਹੋਵੇ ਔਰ ਖਰਚੋ ਵੀ ਕੀ ਹੋਣ ਲੱਗੇ ਰਸਾਇਣਿਕ ਉਪਯੋਗੀ ਮੈਂ ਨਹੀਂ ਕਰਨਾ ਚਾਹੀਦਾ ਔਰ ਬੋਈ ਮਿੱਟੀ ਮੈਂ ਜੀਵਾਸ਼ਮ ਵਰਦੀ ਹੋ ਜਾਵੇ ਜੀਵਾਸ਼ਮ ਵਰਦੀ ਹੋਈ ਜਾਣਾ ਆਪਣੀ ਫਸਲਾਂ ਦੀ ਪੈਦਾਵਾਰ ਵੀ ਚੋਖੀ ਹੋਈ ਜਲ ਸੰਰਕਸ਼ਣ ਜਾਣਾ ਬਾਰੇ ਆਪਾਂ ਬਾਤ ਕਰੀ ਹੋਈ ਹੋ ਇਹ ਪਦਤੀ ਮੈਂ ਜੀਵਾਮ੍ਰਿਤ ਜੀਵਾਮਸ ਬੀਜਾਮ੍ਰਿਤ ਜਾਨ ਕਾ ਗੋਲ ਉਪਯੋਗ ਲਵਾਂ ਇੱਕ ਮਿੱਟੀ ਕੀ
लाभकारी।